0: ਆ ਮਨ ਸ਼ਿਫਨ ਸ਼ਨੀਵਾਰ ਤੇ ਆਉਤੇ ਮੈਂ ਸ਼ਿਫਨ ਸ਼ਨੀਵਾਰ ਤੇ ਆਉਤੇ
1: ਵਾਹ
2: It's like, my name is Michael.